ਗਿਰਾਣੂ ਬਗੋ ਸਟਾਪ ਕਾ ਮੀਰ ਮੁਹੰਮਦ ਗਿਰਾਣੂ ਮੁਹੰਮਦ ਯੂਨਸ ਗਿਰਾਣੂ ਅਨਸ ਅਲੀ ਗਿਰਾਣੂ ਮਿਹਰਬਾਨੀ ਭਲੀ ਕਾਰ ਚਾਹੁੰਦਾ ਸੀ ਆਵਾਂ ਕੇ ਦੇ ਫਤਿਹਪੁਰ ਖਾਂ ਆਸਫ ਅਲੀ ਹਾਲੋ ਹਕਮ ਅਲੀ ਹਾਲੋ ਐਂਡ ਯਾਸਰ ਅਲੀ ਹਾਲੋ ਐਂਡ ਬਖਸ਼ਣ ਹਾਲੋ ਆਵਾਂ ਕੇ ਬਸ ਭਲੀ ਕਾਰ ਚਾਹੁੰਦਾ ਸੀ ਮਿਹਰਬਾਨੀ ਆਏ ਨਵਾਂ ਜੂ।

ਤੰਗ ਤਰੰਦੀ ਥੀ ਰਹੇ ਸਾਰ ਵਰੰਦੀ ਥੀ ਰਹੇ। ਤੰਗ ਤਰੰਦੀ ਥੀ ਰਹੇ ਸਾਰ ਵਰੰਦੀ ਥੀ ਰਹੇ ਤੂੰ ਨਾ ਈਂਦੇ ਪੱਕ ਆਪਰ ਤੂੰ ਨਾ ਈਂਦੇ ਪੱਕ ਆਪਰ ਅੱਖ ਫਰੰਦੀ ਥੀ ਰਹੇ। ਤੰਗ ਤਰੰਦੀ ਥੀ ਰਹੇ ਸਾਰ ਵਰੰਦੀ ਥੀ ਰਹੇ ਤੂੰ ਨਾ ਈਂਦੇ ਪੱਕ ਆਪਰ ਅੱਖ ਫਰੰਦੀ ਥੀ ਰਹੇ। ਜੀਂਦੀ ਹੋਈ ਅੱਗ ਜਹਤੇ ਜੀਂਦੀ ਹੋਈ ਅੱਗ ਜਹਤੇ ਤਹਿਤੇ ਮਰੰਦੀ ਥੀ ਰਹੇ ਤੰਗ ਤਰੰਦੀ ਥੀ ਰਹੇ ਸਾਰ ਵਰੰਦੀ ਥੀ ਰਹੇ। ਚੀਰ ਖਾਈ ਭਿਚਰੀ ਦਿਲ ਚੀਰ ਖਾਈ ਭਿਚਰੀ ਦਿਲ ਚਾਹ ਚਰੰਦੀ ਥੀ ਰਹੇ ਤੰਗ ਤਰੰਦੀ ਥੀ ਰਹੇ ਸਾਰ ਵਰੰਦੀ ਥੀ ਰਹੇ। ਤੋਮੇ ਵਈ ਸਾਰੀ ਬੁਰੀ ਆ ਤੋਮੇ ਵਈ ਸਾਰੀ ਬੁਰੀ ਆ ਤੋਮੇ ਤਰੰਦੀ ਥੀ ਰਹੇ ਤੰਗ ਤਰੰਦੀ ਥੀ ਰਹੇ ਸਾਰ ਵਰੰਦੀ ਥੀ ਰਹੇ। ਤੋਮੇ ਵਈ ਸਾਰੀ ਬੁਰੀ ਆ ਤੋਮੇ ਤਰੰਦੀ ਥੀ ਰਹੇ ਸੋਨ ਵਰਨੀ ਹਾਏ ਹਯਾਤੀ ਸੋਨ ਵਰਨੀ ਹੈ ਹਯਾਤੀ ਕਿਵੇਂ ਗਰੰਦੀ ਥੀ ਰਹੇ ਤੰਗ ਤਰੰਦੀ ਥੀ ਰਹੇ ਸਾਰ ਵਰੰਦੀ ਥੀ ਰਹੇ ਤੂੰ ਨਹੀਂ ਦੇ ਪੱਕ ਆਪਰ ਅੱਖ ਫਰੰਦੀ ਥੀ ਰਹੇ। ਇੰਤਹਾਈ ਖੂਬਸੂਰਤ ਗਜ਼ਲ ਇੰਤਹਾਈ ਪਿਆਰੇ ਮਾਣੂ ਦਿਲਰਬਾ ਦਿਲਬਰ ਦੋਸਤ ਮਹਿਬੂਬ ਸ਼ਖਸੀਅਤ ਸਾਈਂ ਸਜਾਦ ਮਹਿਰ ਜੋ ਸ਼ਾਮਿਲ ਕਿਉਂ ਸੇ।